ਕੀਤੀ ਹੈ ਡਰਨੇ ਉਮਰ ਨੇ ਆਪਣੀ ਤੇਗੇ ਆਬਦਾਰ ਜਾਨ ਦੇਣੇ ਕੇ ਲੀਏ ਆਮਾਦਾ ਥਾ ਹਰ ਜਾਨਸਾਰ ਆਪਕੇ ਸਮਝਾਨੇ ਸੇ ਸਭ ਚੁੱਪ ਹੁਏ ਅਨਜਾਮਕਾਰ ਆਪ

0: ਵਿਚ ਵੀ ਸੇਵਾ ਮਾਰਗ ਦਰਸ਼ਕ ਸਿਧਾਂਤ ਬਣੀ ਰਹਿਣੀ ਚਾਹੀਦੀ ਏ ਭਾਵੇਂ ਕੋਈ ਉੱਚੇ ਅਹੁਦੇ ਤੇ ਪਹੁੰਚ ਜਾਵੇ। ਸ੍ਰੀ ਮੋਦੀ ਨੇ ਇਹ ਗੱਲ ਵਡਨਗਰ ਤੋਂ ਵਾਰਾਣਸੀ ਤੱਕ ਯਾਤਰਾ ਤੇ ਜਾ ਰਹੇ ਸੇਵਾ ਯਾਤਰੀਆਂ ਨਾਲ ਇਕ ਵਰਚੁਅਲ ਗੱਲਬਾਤ ਦੌਰਾਨ ਕਹੀ। ਪ੍ਰਧਾਨ ਮੰਤਰੀ ਨੇ ਸੇਵਾ ਪਰਮੋ ਧਰਮ ਭਾਵ ਸੇਵਾ ਸਭ ਤੋਂ ਵੱਡਾ ਫਰਜ਼ ਏ ਮਾਰਗਦਰਸ਼ਕ ਸਿਧਾਂਤ ਰਹਿਣਾ ਚਾਹੀਦਾ ਹੈ।
1: सेवा यही मुख्य हमारा काम होना चाहिए और हम सेवा कर कर के ही सेवा का संदेश देंगे, शब्दों में नहीं देंगे। हमारे आचरण से लोगों को पता चले कि राजनीति में सत्ता कितनी ही क्यों न बड़ी हो जाए, लेकिन हमारा मार्ग सेवा का ही रहेगा। हम कभी भी सेवा के मार्ग से नहीं विचलित होंगे, कितने ही ऊंचे शिखर पर पहुंचेंगे, लेकिन सेवा परमो धर्म इस भाव को लेकर आगे बढ़ेंगे।
0: श्री मोदी ने कहा कि सेवा सब तो वड्डी प्रेरक शक्ति है। उन्होंने कहा कि भावे पीएम किसान होवे जां पीएम सूर्य घर योजना, अणगिणत अजिहियां योजनावां नूं उन्हां दे आखरी मील तक पहुंचाउण लई मानता दित्ती जांदी है। प्रधानमंत्री ने कहा कि इह उदों ही हुंदा है जदों सेवा दी भावना हुंदी है ते 4 करोड़ गरीबां नूं स्थाई घर मिलदे ने। उन्होंने कहा कि जदों सेवा दी भावना किसी राष्ट्र दीआं नीतियां विच शामिल हो जांदी है तां सेवा खुद देश दी तरक्की लई सब तो वड्डी प्रेरक शक्ति बन जांदी है। श्री मोदी ने भी कहा कि नवीनताकारी योजनावां नूं जन्म दिंदा है जो 25 करोड़ नागरिकां नूं गरीबी दे चक्कर विचों बाहर कढ़दियां ने। उन्हां कहा कि राजनीति चोणां अते शासन प्रणालियां दा अपना स्थान है। प्रधानमंत्री ने कहा कि असीं राष्ट्र निर्माण लई समर्पित लोक हां अते इक विकसित भारत बनाउण दे अहद नाल निकले हां। उन्हां कहा कि सारिआं नूं 2047 तक इक विकसित भारत बनाउण विच नौजवानां दी अहम भूमिका नूं जोरदार ढंग नाल अगे वधाउणा चाहीदा है।
1: 2047 तक विकसित भारत के निर्माण में हमें युवा शक्ति की बहुत बड़ी भूमिका को एकदम से मजबूती के साथ आगे बढ़ाना है। आज की युवा पीढ़ी विकसित भारत की निर्माता भी है और यही पीढ़ी एक बड़ी लाभार्थी भी होगी, और इस दायित्व को निभाने के लिए भारत को जमीन पर जानना, समझना, देश की हर बारीकियों को अनुभव करना बहुत जरूरी है, और इसमें सेवा संकल्प यात्रा निश्चित रूप से आपके जीवन में अहम भूमिका निभाने वाली।
0: गलबात दौरान सेवा यात्रियों ने प्रधानमंत्री नाल आपने अनुभव सांझे कीते। उन्होंने कहा कि उन्होंने मुहिम दे हिस्से वजो बूटे लाए अते सफाई मुहिम चलाई। उन्होंने भी कहा कि यात्रा दौरान उन्होंने लोगों नाल गलबात कीती अते वख-वख सरकारी योजनावां दे लाभां बारे उन्हां दा उसारू प्रतिकरम प्राप्त कीता। भारत, ब्राजील, जर्मनी अते जापान दे विदेश मंत्रियों ने संयुक्त राष्ट्र सुरक्षा कौंसल दे जल्द सुधार दी लोड़ ते जोर दित्ता है। G4 विदेश मंत्रियों दी मीटिंग न्यूयॉर्क विच संयुक्त राष्ट्र महासभा दे 81वें सैशन दे मौके ते हुई। विदेश मंत्री डॉ एस जयशंकर, ब्राजील दे विदेश मंत्री माउरो वियेरा, जर्मनी दे विदेश मंत्री जोहान डेविड वारेफुल अते जापान दे विदेश मंत्री मोटेगी तोशी मित्सू ने इस विच हिस्सा लिया। एक सांझे बयान विच मंत्रियों ने कहा कि स्थाई अते गैर स्थाई दोवां श्रेणियों विच सुरक्षा कौंसल दा पसार सुधार दा इक मुख हिस्सा है। उन्होंने कहा कि मौजूदा चुनौतीपूर्ण भूसियासी स्थिति नूं देखदे होए सुरक्षा कौंसल विच सुधार पहलां नालों किते ज्यादा जरूरी हो गया है। G4 देशां ने अफ्रीका, एशिया प्रशांत अते लातिनी अमरीका अते कैरेबियन समेत घट अते बिना प्रतिनिधता वाले खेतरां अते समूहां दी वधेरे प्रतिनिधता दी लोड़ ते वी जोर दित्ता। मंत्रियों ने सुरक्षा कौंसल सुधार ते अंतर सरकारी गलबात विच ठोस प्रगति दी घाट ते चिंता प्रगट कीती। उन्होंने कहा कि G4 होर सुधार पक्की समूहां नाल रल के सांझा मॉडल विकसित करेगा जो संयुक्त राष्ट्र दे बहुगिणती मेंबर देशां दे विचारां नूं दर्शाउंदा है ते टेक्स्ट आधारित गलबात दी जल्द शुरुआत नूं तरजीह देगा। बंदरगाहां, जहाजरानी अते जलमार्ग मंत्री सरबनंद सोनोवाल ने कहा कि भारत दा समुद्री खेतर देश दी तरक्की लई इक मजबूत नींह है। अज विश्व समुद्री दिवस ते एक सोशल मीडिया पोस्ट विच श्री सोनोवाल ने कहा कि सरकार बुनियादी ढांचे दे आधुनिकीकरण, नीति सुधारां ते समुद्री जहाजां लई पहलकदमियां नूं उत्साहित कर रही है। ए पहलकदमी हंगामी समुद्री सुरक्षा योजना दे रूप विच इस साल जुलाई विच शुरू कीती गई सी। विश्व समुद्री दिवस हर साल सितंबर दे आखिरी वीरवार नूं दुनिया भर विच समुद्र नाल जुड़े कारजां ते सनदां विच काम करन वाले लोकां दे यतनां नूं मानता देण लई मनाया जांदा है। ए खबरां तुसी आकाशवाणी तों सुन रहे हो। साडा एक्स हैंडल है @EIRRNewsJalandhar। प्रधानमंत्री नरेंद्र मोदी ने उत्तर प्रदेश के ग्रेटर नोएडा विखे एक बस विच अग लगन कारण होए जानी नुकसान ते दुख प्रगट कीता है। बुधवार देर रात ग्रेटर नोएडा विच यमुना एक्सप्रेसवे ते स्लीपर बस नूं अग लग जाण कारण इस दुखदाई हादसे विच घट्टो घट 9 यात्री सड़ के मारे गए। प्रधानमंत्री ने उन्हां लोकां प्रति संवेदना प्रगट कीती जिन्हां ने अपने अजीजां नूं गुआ दित्ता है अते जख्मियां दी जल्द सेहतयाबी लई प्रार्थना कीती। ਪ੍ਰਧਾਨ ਮੰਤਰੀ ਨੇ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਦੀ ਰਾਹਤ ਰਕਮ ਦਾ ਐਲਾਨ ਵੀ ਕੀਤਾ। ਉੱਤਰ ਪ੍ਰਦੇਸ਼ ਸਰਕਾਰ ਨੇ 2 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ। ਪੁਲਿਸ ਮੁਤਾਬਕ ਇਹ ਘਟਨਾ ਜੇਵਰ ਥਾਣਾ ਇਲਾਕੇ ਦੇ ਦਿਆਨ ਪੂਰਵ ਪਿੰਡ ਨੇੜੇ ਅੱਧੀ ਰਾਤ ਦੇ ਕਰੀਬ ਵਾਪਰੀ। ਗ੍ਰੇਟਰ ਨੋਇਡਾ ਦੇ ਡੀਸੀਪੀ ਰਵੀ ਸ਼ੰਕਰ ਨੇ ਆਕਾਸ਼ਵਾਣੀ ਖ਼ਬਰਾਂ ਨੂੰ ਦਸਿਆ ਕਿ ਬਿਹਾਰ ਰਜਿਸਟਰਡ ਸਲੀਪਰ ਬੱਸ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਮਹੋਬਾ ਜਾ ਰਹੀ ਸੀ ਅਤੇ ਕਥਿਤ ਤੌਰ ਤੇ ਇਸ ਵਿਚ ਕਰੀਬ 35 ਮੁਸਾਫਰ ਸਵਾਰ ਸਨ। ਦਿਆਨਕਪੁਰ ਪਿੰਡ ਨੇੜੇ ਬੱਸ ਨੂੰ ਅਚਾਨਕ ਅੱਗ ਲੱਗੀ ਜਿਸ ਕਾਰਨ 9 ਯਾਤਰੀਆਂ ਦੀ ਮੌਤ ਹੋ ਗਈ। ਜੇਵਰ ਪੁਲਿਸ ਨੇ ਇਸ ਸਬੰਧ ਵਿਚ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਏ। ਗ੍ਰੇਟਰ ਨੋਇਡਾ ਦੇ ਮੁੱਖ ਫਾਇਰ ਅਫਸਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਅੱਗ ਬੱਸ ਦੇ ਇੰਜਣ ਤੋਂ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਦੂਜੇ ਹਿੱਸਿਆਂ ਵਿਚ ਫੈਲ ਗਈ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਏ। ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਵੀ ਬੱਸ ਅੱਗ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਵੀ ਇਸ ਬੱਸ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਏ। ਭਾਰਤੀ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ AP ਸਿੰਘ ਨੇ ਕੱਲ ਰਣਨੀਤਿਕ ਤੌਰ ਤੇ ਅਹਿਮ ਉੱਤਰੀ ਕਮਾਂਡ ਖੇਤਰ ਦਾ ਦੌਰਾ ਕੀਤਾ ਅਤੇ ਮੌਜੂਦਾ ਸੁਰੱਖਿਆ ਸਥਿਤੀ ਅਤੇ ਫੌਜੀ ਤਿਆਰੀ ਦਾ ਜਾਇਜ਼ਾ ਲਿਆ। ਉਧਮਪੁਰ ਸਥਿਤ ਉੱਤਰੀ ਕਮਾਂਡ ਸਦਰ ਮੁਕਾਮ ਵਿਖੇ ਉੱਤਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਉਨ੍ਹਾਂ ਨੂੰ ਮੁਹਿੰਮ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਮੀਟਿੰਗ ਦੌਰਾਨ ਬਹੁ ਖੇਤਰੀ ਕਾਰਜਾਂ ਦੇ ਪ੍ਰਭਾਵਸ਼ਾਲੀ ਸੰਚਾਲਨ ਲਈ ਤਿੰਨਾਂ ਸੇਵਾਵਾਂ ਵਿਚਕਾਰ ਤਾਲਮੇਲ ਤੇ ਵੀ ਚਰਚਾ ਕੀਤੀ ਗਈ। ਭਾਰਤ ਨੇ ਸਿਕਲ ਸੈੱਲ ਇਲਾਜ ਨੂੰ ਆਸਾਨ ਬਣਾਉਣ ਅਤੇ ਬਦਲਣ ਲਈ ਇਕ ਆਲਮੀ ਪਾਈਵਾਲੀ 1SCD ਦੀ ਸੇਮ ਐਜ਼ ਬਾਂਡਿੰਗ ਕੀਤੀ। ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁਣੇ ਸਲੀਲਾ ਸ਼੍ਰੀਵਾਸਤਵ ਨੇ ਰਾਸ਼ਟਰੀ ਸਿਕਲ ਸੈੱਲ ਅਨੀਮੀਆ ਖਾਤਮਾ ਮੁਹਿੰਮ ਰਾਹੀਂ ਸਿਕਲ ਸੈੱਲ ਬਿਮਾਰੀ ਨੂੰ ਖਤਮ ਕਰਨ ਦੇ ਭਾਰਤ ਦੇ ਯਤਨਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ 2023 ਵਿਚ 2047 ਤੱਕ ਸਿਕਲ ਸੈੱਲ ਬਿਮਾਰੀ ਨੂੰ ਖਤਮ ਕਰਨ ਦੇ ਟੀਚੇ ਨਾਲ ਸ਼ੁਰੂ ਕੀਤੀ ਗਈ ਸੀ। ਖਜ਼ਾਨਾ ਮੰਤਰਾਲੇ ਨੇ ਐਲਾਨ ਕੀਤਾ ਕਿ ਗਾਹਕਾਂ ਦੀ ਸਹੂਲਤ ਲਈ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵੱਲੋਂ 28 ਤੋਂ 30 ਸਤੰਬਰ ਤੱਕ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਕਾਰਨ ਚੁੱਕਿਆ ਗਿਐ। ਭਾਰਤ ਦੀ ਮਰਦਾਂ ਦੀ ਟੀਮ ਆਪਣੇ ਆਖਰੀ ਗਰੁੱਪ ਏ ਮੈਚ ਵਿਚ ਚੀਨ ਨੂੰ 37-21 ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿਚ ਕਬੱਡੀ ਮੁਕਾਬਲੇ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਏ। ਏ ਗਰੁੱਪ ਪੜਾਅ ਵਿਚ ਭਾਰਤ ਦੀ ਲਗਾਤਾਰ 4ਥੀ ਜਿੱਤ ਏ। ਇਸ ਤੋਂ ਪਹਿਲਾਂ ਭਾਰਤ ਨੇ ਦੱਖਣੀ ਕੋਰੀਆ, ਜਾਪਾਨ ਅਤੇ ਬੰਗਲਾਦੇਸ਼ ਨੂੰ ਹਰਾਇਆ ਸੀ। ਕਬੱਡੀ 1990 ਤੋਂ ਏਸ਼ੀਆਈ ਖੇਡਾਂ ਦਾ ਹਿੱਸਾ ਰਹੀ ਏ ਅਤੇ ਭਾਰਤ ਦੀ ਮਰਦਾਂ ਦੀ ਟੀਮ ਨੇ ਸੋਨੇ ਦੇ 8 ਤਮਗਿਆਂ ਸਮੇਤ ਕੁੱਲ 9 ਤਮਗੇ ਜਿੱਤੇ ਨੇ। ਇਸ ਦੌਰਾਨ ਭਾਰਤ ਦੀ ਔਰਤਾਂ ਦੀ ਟੀਮ ਨੇ ਆਪਣੀ ਜਿੱਤ ਦੀ ਲੜੀ ਜਾਰੀ ਰੱਖੀ, ਈਰਾਨ ਨੂੰ 37-23 ਨਾਲ ਹਰਾਇਆ। ਔਰਤਾਂ ਦੀ ਟੀਮ ਦਾ ਅਗਲਾ ਮੁਕਾਬਲਾ ਜਾਪਾਨ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਸੇਵਾ ਜੀਵਨ ਦਾ ਮੁੱਖ ਉਦੇਸ਼ ਅਤੇ ਸੁਭਾਅ ਚ ਹੋਣੀ ਚਾਹੀਦੀ ਏ। ਭਾਰਤ ਸਮੇਤ G4 ਵਿਦੇਸ਼ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਜਲਦ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਭਾਰਤ ਦਾ ਸਮੁੰਦਰੀ ਖੇਤਰ ਦੇਸ਼ ਦੀ ਤਰੱਕੀ ਲਈ ਮਜ਼ਬੂਤ ਨਹੀਂ ਏ। ਭਾਰਤੀ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ AP ਸਿੰਘ ਵੱਲੋਂ ਰਣਨੀਤਿਕ ਤੌਰ ਤੇ ਅਹਿਮ ਉੱਤਰੀ ਕਮਾਂਡ ਖੇਤਰ ਦਾ ਦੌਰਾ ਤੇ ਮੌਜੂਦਾ ਸੁਰੱਖਿਆ ਸਥਿਤੀ ਅਤੇ ਫੌਜੀ ਤਿਆਰੀ ਦਾ ਲਿਆ ਗਿਆ ਜਾਇਜ਼ਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
2: ਆਦਾਬ, ਇਹ ਆਕਾਸ਼ਵਾਣੀ ਹੈ। ਖਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। ਵਜ਼ੀਰ-ਏ-ਆਜ਼ਮ ਨਰੇਂਦਰ ਮੋਦੀ ਨੇ ਉਜਾਗਰ ਕੀਆ ਹੈ ਕਿ ਖਿਦਮਤ ਜ਼ਿੰਦਗੀ ਕਾ ਅਸਲ ਮਕਸਦ ਹੋਣਾ ਚਾਹੀਏ। ਉਨ੍ਹੋਂਨੇ ਕਿਹਾ ਕਿ ਸੇਵਾ ਪਰਮੋ ਧਰਮ, ਰਹਿਨੁਮਾ ਉਸੂਲ ਹੋਣਾ ਚਾਹੀਏ। ਵਜ਼ੀਰ-ਏ-ਖਾਰਜਾ ਡਾ. ਐਸ-ਜੈਸ਼ੰਕਰ ਨੇ ਨਿਊਯਾਰਕ ਮੇਂ ਅਕਵਾਮ-ਏ-ਮੁਤਹਿਦਾ ਜਨਰਲ ਅਸੈਂਬਲੀ ਕੇ 81ਵੇਂ ਇਜਲਾਸ ਕੇ ਮੌਕੇ ਪਰ ਭਾਰਤ ਬਹਿਰੁਲ ਕਾਹਿਲ ਜਜ਼ਾਇਰ ਕੇ ਇਸ਼ਤਰਾਕ ਸੇ ਮੁਤਅਲਿਕ ਫੋਰਮ ਕੇ ਵਜ਼ਰਾ-ਏ-ਖਾਰਜਾ ਕੀ ਮੀਟਿੰਗ ਕੀ ਸਦਾਰਤ ਕੀ। ਹਕੂਮਤ ਨੇ ਕਿਹਾ ਹੈ ਕਿ ਭਾਰਤ ਮੋਬਾਈਲ ਫੋਨ ਕੀ ਕੁੱਲ ਘਰੇਲੂ ਮੰਗ ਕਾ ਤਕਰੀਬਨ 99.2% ਮੋਬਾਈਲ ਫੋਨ ਤਿਆਰ ਕਰ ਰਿਹਾ ਹੈ। ਆਜ ਮਗਰਬੀ ਬੰਗਾਲ, ਤੇਲੰਗਾਨਾ, ਛੱਤੀਸਗੜ੍ਹ, ਸਾਹਿਲੀ ਆਂਧਰ ਪ੍ਰਦੇਸ਼ ਔਰ ਓਡੀਸ਼ਾ ਮੇਂ ਬਹੁਤ ਸ਼ਦੀਦ ਬਾਰਿਸ਼ ਕੇ ਲੀਏ ਰੈੱਡ ਅਲਰਟ ਜਾਰੀ ਕੀਆ ਗਿਆ ਹੈ। ਔਰ ਦਿਫਾਈ ਚੈਂਪੀਅਨ ਭਾਰਤ ਗਰੁੱਪ ਏ ਕੇ ਆਖਰੀ ਮੁਕਾਬਲੇ ਮੇਂ ਚੀਨੀ ਤਾਈਪੇ ਕੋ ਹਰਾ ਕਰ ਮਰਦੋਂ ਕੀ ਕਬੱਡੀ ਕੇ ਸੈਮੀਫਾਈਨਲ ਮੇਂ ਪਹੁੰਚ ਗਿਆ ਹੈ। ਅਬ ਖਬਰੇਂ ਤਫਸੀਲ ਸੇ। वज़ीर-ए-आज़म नरेंद्र मोदी ने कहा है कि खिदमत जिंदगी का असल मकसद होना चाहिए और हर फर्द में ये